ਸਾਹ ਤੋਖੇ ਸਾਰੇ ਸਾਈਂ, ਤੋਖੇ ਕੇਰ ਵਿਸਾਰੇ ਸਾਈਂ। ਸਾਹ ਤੋਖੇ ਸਾਰੇ ਸਾਈਂ, ਤੋਖੇ ਕੇਰ ਵਿਸਾਰੇ ਸਾਈਂ। ਸਾਰਾ ਜਾ ਰਿਸ਼ਤਾ ਜੋੜੇ ਵਹੀਂ ਤੂੰ, ਪਿਆਰਾ ਜਾ ਰਿਸ਼ਤਾ ਜੋੜੇ ਵਹੀਂ ਤੂੰ। ਪਿਆਰ ਵਹੀਂ ਸੇਖਾਰੇ ਸਾਈਂ, ਤੋਖੇ ਕੇਰ ਵਿਸਾਰੇ ਸਾਈਂ। ਤੋਖੇ ਪਸਣ ਲਾਇ ਦਿਲਿਓਂ ਮਾਂਦਿਓਂ, ਤੂੰ ਜੋ ਯਾਦਿਓਂ ਦਿਲ ਤੇ ਆਂਦਿਓਂ। ਹਾਣ ਛਡਿਨ ਥਿਓਂ ਹਾਂ ਛਡਿਨ ਥਿਓਂ ਗਾਰੇ ਸਾਈਂ, ਤੋਖੇ ਕੇਰ ਵਿਸਾਰੇ ਸਾਈਂ। ਡੁੱਖਣ ਜੋ ਆ ਮੂੰ ਵਟ ਮੇਲੋ, ਡੁੱਖਣ ਜੋ ਆ ਮੂੰ ਵਟ ਮੇਲੋ, ਮੇਲੇ ਮੇ ਆ ਇਮਦਾਦ ਅਕੇਲੋ। ਹਾਏ ਜੁਦਾਈ ਮਾਰੇ ਸਾਈਂ, ਤੋਖੇ ਕੇਰ ਵਿਸਾਰੇ ਸਾਈਂ। ਸਾਹ ਤੋਖੇ ਸਾਰੇ ਸਾਈਂ, ਤੋਖੇ ਕੇਰ ਵਿਸਾਰੇ ਸਾਈਂ।